ਸੋਂਦੇ ਤਈ ਕਉ ਬਦੇ ਕਰ ਮੈਨੂੰ ਪੀਰੋ ਮੈਂ ਸੰਗ ਥੀ ਬਨੇ ਇਤਈ ਕੌਰੀ ਬਸੀ ਕਰੀ ਗਿਨ ਹਾਈ ਕਾਂਦੇ ਦੀ ਮਾਂ ਕਿਆ ਦੀ ਕੁਈਰੇ ਚੱਖੀ ਬਾ ਪੀਰੇ ਦਾ ਨਹਾ ਮੂੰ ਕੋਈ ਹਰੇ ਮਾਂ ਆਈ ਹੂੰ ਤਾਲੂ ਗੇ ਦਿਨ ਲਾਂਗੋਈ ਸ਼ੈ।

ਮਖਲ ਮਥਿਲ ਗੀ ਥੋਰਮ ਕਯਾ ਸੰਦੋਕ ਤੁਨ ਤਹਨ ਜਰੀਬਾਸੀ ਆਕਾਸ਼ਵਾਨੀ ਇੰਫਾਲ ਗੀ ਐਫ ਐਮ ਸੰਗਾਈ ਚੈਨਲ ਦਿਗਿਨੀ ਹੌਜ਼ਿਕ ਪੰਪਮ ਸਿਧਾ ਪੂਜਰਕਲੀ ਗੁੱਡ ਈਵਨਿੰਗ ਮਨੀਪੁਰ ਨਸੀ ਅਸੀ ਯੁਮਸਕ ਐਸੇ ਨੁਮਿਤ